ਮਿਲੀ ਛੁਟਕੇ ਨਾ ਕਿਆ ਕਰੇ ਰੇ ਬਹੁ ਧਰਮਾ ਕਹਿ ਬੇਚ ਬਾਈਚ ਬਗਾਗੀ ਨਾ ਕਰ ਨਾ ਸੋਤਾ ਕੋ ਬੀਵਾ ਕਾ ਸ਼ੈਲੇ ਪਾਣੀ ਲਾਹੋ ਪੜੇ ਰਮ ਸ਼ੇਕਾ ਪਾਈਲੇ ਛੋਰੋ ਬਣੀ ਹਾਰ ਬਾਲ ਬਿਆ ਨਗਰ ਕਹਾਣੇ ਹਰ ਕੋ ਰੋ ਕਿੰਜਾ ਵਿਗਰੇ ਆਣੇ ਸੋਰੇ।